0: ਹਾਂ ਜੀ ਸਹੀ ਕਾਲ ਸੇ ਮਿਲੀ ਜੀ ਕਾਲ ਤਰਫ ਤਰਸੀ ਪ੍ਰੋਗਰਾਮ ਸੇ ਕਾਲ ਸੇ ਮਿਲੇ ਵੀ ਕਸੀ ਜਬ ਗੱਲ ਬਣੇ ਬਲਸੋ ਕੋ ਦੇ ਕਮ ਦੇਣਾ ਦੇ ਅਸਲਾਮ ਅਲੈਕੁਮ ਸੁਖ ਖਬਰ ਕਿ ਵਿਕਮ ਦੇਣਾ ਅੱਛਾ ਆਇਸ਼ਾ ਬਾਤ ਕਰ ਰਹੀ ਹੈ ਬਨਸੀ ਜੀ ਆਇਸ਼ਾ ਕੈਸੀ ਹੈ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਚਲੇ ਥੈਂਕ ਯੂ ਕਿਆ ਕਹਿੰਗੀ ਪ੍ਰੋਗਰਾਮ ਮੈਂ ਪ੍ਰੋਗਰਾਮ ਇਸ਼ਮਾ ਕਸਮੈਟਿਕ ਪਾਕਿਸਤਾਨ ਹੈ ਔਰ ਆਪ ਯੇ ਮੁਝੇ ਬਤਾਈਏਗਾ ਕਿ ਕੌਨ ਸੇ ਪ੍ਰੋਡਕਟ ਆਪਨੇ ਇਸਤੇਮਾਲ ਕੀਏ ਹੈ ਅੱਛਾ ਚਲੇ ਠੀਕ ਹੈ ਬਹੁਤ ਸ਼ੁਕਰੀਆ ਆਪਨੇ ਕਾਲ ਕੀਆ ਕਹਾਂ ਸੇ ਕਾਲ ਕੀਆ ਆਪਨੇ ਬਨੂ ਸੇ
1: ਅੱਛਾ
0: ਚਲੇ ਠੀਕ ਹੈ ਬਹੁਤ ਸ਼ੁਕਰੀਆ ਆਇਸ਼ਾ ਆਪਨੇ ਕਾਲ ਕੀਆ ਕਿਆ ਪੈਗਾਮ ਦੇਣਾ ਚਾਹੇਂਗੀ ਆਪ ਟਾਈਮ ਕਮ ਹੈ
1: ਜਿਤਨੇ ਵੀ ਪ੍ਰੋਡਕਟ ਹੈ ਮੈਨੇ ਤੋ ਯੂਜ਼ ਨਹੀਂ ਕੀਏ ਲੇਕਿਨ ਜਿਸਨੇ ਕੀਏ ਹੈ ਔਰ ਉਸਮੇ ਰਿਜ਼ਲਟ ਹੈ ਤੋ ਫਿਰ ਇੱਕ ਦਫ਼ਾ ਜ਼ਰੂਰ ਅਜ਼ਮਾ ਲੇ ਆਪਕੇ ਕਹਿਣੇ ਪਰ ਔਰ ਅਗਰ ਨਹੀਂ ਹੈ ਤੋ ਫਿਰ ਇਕਰਾਮ ਸਰ ਸੇ ਬਾਤ ਕਰ ਲੇ ਕਿ ਇਹ ਕੈਸੇ ਬਾਤ ਹੈ
0: ਚਲੇ ਬਹੁਤ ਸ਼ੁਕਰੀਆ ਆਇਸ਼ਾ ਆਪਨੇ ਕਾਲ ਕੀਆ ਬਨਾ ਸੇ ਠੀਕ ਹੈ
1: ਹਾਂ ਸਰ ਆਪਕੋ ਸਲਾਮ ਦੇ ਰਹੀ ਹੂੰ
0: ਵਾਲੇਕੁਮ ਅਸਲਾਮ
1: ਆਪਕੋ ਸਪੈਸ਼ਲ ਵਾਲਾ ਸਲਾਮ
0: ਠੀਕ ਹੈ ਥੈਂਕ ਯੂ ਵਾਲੇਕੁਮ ਅਸਲਾਮ ਬਹੁਤ ਸ਼ੁਕਰੀਆ ਕਾਲ ਕਰਨੇ ਕਾ ਜੀ ਕਾਲ ਸ਼ਮਿਲੀ ਜੀ ਪਵਾ 0345-933-2580 ਯਾ ਦੇਣ ਲਵਾ 0331-5265-340 ਨੰਬਰ ਵਾਂਦੇ ਬਿਲਕੁਲ ਇਸ਼ਮਾ ਕਸਮੈਟਿਕਸ ਨੂੰ ਰਹਾ ਪ੍ਰੋਡਕਟ ਦੀ ਹਰ ਕਸਮੈਟਿਕ ਔਰ ਮੈਡੀਕਲ ਸਟੋਰ ਕੇ ਤੋਂ ਸਭ ਆਸਾਨੀ ਸਰ ਮਿਲਾ ਵੀਰ ਜੀ ਇਸ਼ਮਾ ਹਰ ਬੁਲਾਇਲ ਚੁਕਮ ਦੇ ਜ਼ਰੂਰ ਇਸਤੇਮਾਲ ਕੇ ਯੋ ਹੋ ਇਸ਼ਮਾ ਹਰ ਬੁਲਾਇਲ ਦੱਛਾ ਮਤਲਬ ਮੈਂ ਦੇ ਤਕਲੀਫ ਹੀ ਵਰਤਾ ਯਾ ਦਿਨ ਲਵਾ ਜਿਸਮ ਕੇ ਨੂਰ ਸਭ ਬਿਮਾਰੀ ਵੀ ਅਗੇ ਤੋਂ ਪਰ ਬਿਲਕੁਲ ਇਸਤੇਮਾਲ ਹੋ ਲਈ ਸੀ ਇਸ਼ਮਾ ਹਰ ਬੁਲਾਇਲ ਆਓ ਵਰਸ ਉਸ ਤਰ੍ਹਾਂ ਮਤਲਬ ਦੱਛਾ ਪਰ ਡਰਾ ਕੇ ਨੁਮ ਰੋ ਗਏ ਨਾਗਬਾ ਉਮਰੇ ਤਾਂ ਲਜੀ ਨੌ ਕਿਸਮਤ ਤੇ ਚਾਰ ਕਿਸਮਤ ਚਾਰ ਰੁਕੜਾ ਨੋ ਬਿਲਕੁਲ ਜ਼ਰੂਰ ਚੁਕਮ ਦੇ ਇਸਤੇਮਾਲ ਕੇ ਇਸ਼ਮਾ ਹਰਬਲ ਆਇਲ